0: आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। 1:40 होने को हैं। अब समाचार होंगे।
1: नमस्कार, ये आकाशवाणी है। खबरों इस बुलेटिन में अमन देव। पहला चोणवीं खबरां। प्रधानमंत्री नरेंद्र मोदी ने आज किर्गिस्तान की राजधानी बिश्केक में शंघाई सहयोग संगठन के 26वें सम्मेलन को संबोधन किया। श्री मोदी ने कहा कि दहशतगर्दी बारे दोहरे मापदंड कोई जगह नहीं हो सकती। प्रधानमंत्री ने कहा कि भारत की 7.8% की आर्थिक विकास दर 140 करोड़ देशवासियों की सख्त मेहनत और समूह संकल्प का नतीजा है। वित्त मंत्री निर्मला सीतारमन ने कहा कि भारत ने विश्व अर्थव्यवस्था में होने वाली तब्दीलियों अनुसार अपने आप को ढालने की योग्यता का प्रदर्शन किया है। भारत ने सिंधु जल संधि बारे विश्व बैंक वालों नियुक्त सालसी अदालत के फैसले को पूरी तरह रद्द कर दिया है कि देश में कंप्रेस्ड बायोगैस के उत्पादन और वरतों को वधाने लिए केंद्रीय गोबर धन योजना आई तो लागू हो गई है। प्रधानमंत्री नरेंद्र मोदी ने आज किर्गिस्तान की राजधानी बिश्केक में शंघाई सहयोग संगठन SCO के 26वें सम्मेलन को संबोधन किया। इस मौके पर उन्होंने सारे मैंबर देशों को दहशतगर्दी वित्त पोषण, दहशतगर्दों की भर्ती, कट्टरपंथीकरण और सुरक्षित पनाहगाहों की पूरी प्रणाली खत्म करने का सद्दा दिया। प्रधानमंत्री ने कहा कि दहशतगर्दी के दोहरे मापदंड कोई जगह नहीं हो सकती। श्री मोदी ने पश्चिमी एशिया समेत दुनिया के वख-वख हिस्सों में चल रहे संघर्षों से भी चिंता प्रकट की थी।
2: देशवासियों को बहुत बहुत बधाई। 7.8% ग्रोथ, देश खुशियों से भर गया। देशवासियों को मैं बधाई देता।
1: उन्होंने कहा कि युद्ध से टकरा किसी भी समस्या का हल नहीं है। प्रधानमंत्री ने कहा कि भारत बाजारों को जोड़ने, व्यापार को सुविधाजनक बनाने और विकास लिए नए राह खोलने वाले सारे यत्न का समर्थन करता है। हालांकि इन यत्नों में सारे देशों की प्रभुसत्ता और क्षेत्रीय अखंडता का सम्मान करना जरूरी है। SCO के मैंबर देशों के आगुओं ने संगठन की 25वीं वरगंढ मौके बिश्केक ऐलाननामे से भी दस्तखत किए। मैंबर देशों ने संस्थागत ढांचे को बेहतर बनाने और सुरक्षा के आधुनिक खतरों का मुकाबला करने के उद्देश्य से मतों के एक व्यापक पैकेज से भी दस्तखत किए। प्रधानमंत्री नरेंद्र मोदी ने कहा कि भारत की 7.8% की आर्थिक विकास दर 140 करोड़ देशवासियों की सख्त मेहनत और समूहक संकल्प का नतीजा है। आज सोशल मीडिया से एक वीडियो साझा करते हैं श्री मोदी ने कहा कि कोविड महामारी, चल रही जंगा ते विश्वव्यापी अस्थिरता वर्गियां चुनौतियों के बावजूद भारत तेजी नाल अगे वध रहा है।
2: 7.8% ग्रोथ, देश खुशियों से भर गया। देशवासियों को मैं बधाई देता हूं उनके संकल्प शक्ति के लिए, उनके पुरुषार्थ के लिए। एक सामूहिक शक्ति का प्रतिबिंब है। दुनिया युद्ध में डूबी हुई है। चारों तरफ युद्ध की खबरें आ रही। विश्व संकटों से घिरा हुआ है। सप्लाई चेन पूरी तरह डिस्टर्ब है। 2020 में कोविड काल से लेकर अब तक कहीं पर भी स्थिरता नजर नहीं आ रही है। उसके बावजूद भी भारत तेज गति से प्रगति कर रहा है।
1: उन्होंने कहा कि आर्थिक विकास की इस गति ने बनाई रखने लिए एक आत्मनिर्भर भारत की लोड़ है। प्रधानमंत्री ने नागरिकों को स्वदेशी को अपनाने, वोकल फॉर लोकल को उत्साहित करने और भारत में बने उत्पादों का समर्थन करने की अपील की थी। श्री मोदी ने नागरिकों को बेलोड़ी विदेश यात्रा और विदेशों में विवाहों की योजना बनाने से गुरेज करने और जब तक जरूरी न हो सोना न खरीदने की भी सलाह दी। प्रधानमंत्री ने विश्वास प्रकट किया कि जेकर सारे नागरिक स्वदेशी को अपनाने की आदत बना लेन तो आजादी के 100 साल पूरे होने तक एक विकसित भारत हासिल करने का संकल्प पूरा किया जा सकेगा। वित्त और कारपोरेट मामलों बारे मंत्री निर्मला सीतारमन ने देश की दरामद ऊर्जा और खादा से निर्भरता को स्वीकार करते हुए कहा कि भारत ने विश्व अर्थव्यवस्था में होने वाली तब्दीलियों अनुसार अपने आप को ढालने की योग्यता का प्रदर्शन किया है। वित्त मंत्री ने भारत को एक जीवंत और जिम्मेवार अर्थव्यवस्था दसिया जो बाहरी चुनौतियों का मुकाबला करने के समर्थ है। भारत कच्चे तेल और पेट्रोलियम उत्पादों के दुनिया के सब तो वड्डे दरामदकारों में एक है। वित्त मंत्री ने कहा कि भारत की आर्थिक कारगुजारी बाहरी घटनाक्रम प्रति प्रतिक्रम देने और विकास गति को बनाए रखने की योग्यता ਨੂੰ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਸਮੇਂ-ਸਮੇਂ ਤੇ ਆਰਥਿਕ ਮੁਲਾਂਕਣ ਵੀ ਜਾਰੀ ਕਰਦਾ ਹੈ, ਜਿਸ ਦੇ ਸੂਚਕ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵੱਧ ਰਹੇ ਨੇ। ਵਿੱਤ ਮੰਤਰੀ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ 7.8 ਫੀਸਦੀ ਦੀ ਵਿਕਾਸ ਦਰ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ 700 ਅਰਬ ਅਮਰੀਕੀ ਡਾਲਰ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਭਾਰਤ ਨੇ ਟ੍ਰਿਬਿਊਨਲ ਦੇ ਅਧਿਕਾਰ ਨੂੰ ਨਕਾਰਦਿਆਂ ਇਸ ਦੇ ਫੈਸਲੇ ਨੂੰ ਕਾਨੂੰਨੀ ਤੌਰ ਤੇ ਨਾਜਾਇਜ਼ ਐਲਾਨਿਆ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਨੇ ਕਦੇ ਵੀ ਸਾਲਸੀ ਪੈਨਲ ਨੂੰ ਮਾਨਤਾ ਨਹੀਂ ਦਿੱਤੀ ਤੇ ਇਸ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ। ਭਾਰਤ ਨੇ ਵੀ ਦੁਹਰਾਇਆ ਕਿ ਸਿੰਧੂ ਜਲ ਸੰਧੀ ਮੁਲਤਵੀ ਹੈ। ਇਹ ਬਿਆਨ ਹੇਗ ਸਥਿਤ ਆਰਬਿਟ੍ਰੇਸ਼ਨ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਆਇਆ ਕਿ ਸੰਧੀ ਨੂੰ ਮੁਲਤਵੀ ਕਰਨ ਦੇ ਕਾਰਨ ਇਸ ਨੂੰ ਮੁਲਤਵੀ ਜਾਂ ਖਤਮ ਕਰਨ ਨੂੰ ਜਾਇਜ਼ ਨਹੀਂ ਠਹਿਰਾਉਂਦੇ। ਪੈਨਲ ਨੇ ਭਾਰਤ ਨੂੰ 1960 ਦੇ ਪਾਣੀ ਵੰਡ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਜਾਰੀ ਰੱਖਣ ਲਈ ਕਿਹਾ ਸੀ। ਹਾਲਾਂਕਿ ਭਾਰਤ ਨੇ ਇਸ ਫੈਸਲੇ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਸਾਲਸੀ ਪੈਨਲ ਖੁਦ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਸਥਾਪਿਤ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੈਨਲ ਦਾ ਸੰਧੀ ਜਾਂ ਇਸ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨਾਲ ਸੰਬੰਧਿਤ ਭਾਰਤ ਦੇ ਪ੍ਰਭੂਸੱਤਾ ਵਾਲੇ ਫੈਸਲਿਆਂ ਤੇ ਕੋਈ ਅਧਿਕਾਰ ਖੇਤਰ ਨਹੀਂ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਦੱਸਿਆ ਕਿ 28 ਅਗਸਤ ਤੱਕ ਸੋਨੇ ਦੀਆਂ ਫਸਲਾਂ ਹੇਠ ਰਕਬਾ 171 ਲੱਖ ਹੈਕਟਰ ਤੋਂ ਵੱਧ ਹੋ ਗਿਆ ਹੈ। ਮੰਤਰਾਲੇ ਨੇ ਕਿਹਾ ਕਿ 414 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ, ਜਦੋਂ ਕਿ 115 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਦਾਲਾਂ ਦੀ ਬਿਜਾਈ ਹੋਈ ਹੈ। ਮੰਤਰਾਲੇ ਅਨੁਸਾਰ ਅਨਾਜ ਅਤੇ ਮੋਟੇ ਅਨਾਜਾਂ ਦੀ ਕਾਸ਼ਤ 177 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ 190 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਤੇਲੀ ਬੀਜਾਂ ਦੀ ਬਿਜਾਈ ਹੋਈ ਹੈ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਕਪਾਹ ਦੀ ਕਾਸ਼ਤ 108 ਲੱਖ ਹੈਕਟਰ ਤੋਂ ਵੱਧ ਅਤੇ ਗੰਨੇ ਦੀ ਕਾਸ਼ਤ 58 ਲੱਖ ਹੈਕਟਰ ਤੋਂ ਵੱਧ ਰਕਬੇ ਵਿੱਚ ਕੀਤੀ ਗਈ ਹੈ। ਕੇਂਦਰੀ ਗੋਬਰ ਧਨ ਯੋਜਨਾ ਅੱਜ ਤੋਂ ਲਾਗੂ ਹੋ ਗਈ ਹੈ। ਇਸ ਯੋਜਨਾ ਦਾ ਕੁੱਲ ਖਰਚ 23,731 ਕਰੋੜ ਰੁਪਏ ਹੈ। ਇਹ ਭਾਰਤ ਵਿੱਚ ਕੰਪਰੈਸਡ ਬਾਇਓਗੈਸ ਦੇ ਉਤਪਾਦਨ ਅਤੇ ਵਰਤੋਂ ਨੂੰ ਵਧਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਇਹ ਯੋਜਨਾ 2035-36 ਤੱਕ ਲਾਗੂ ਰਹੇਗੀ। ਯੋਜਨਾ ਦਾ ਉਦੇਸ਼ ਘਰੇਲੂ ਕੰਪਰੈਸਡ ਬਾਇਓਗੈਸ ਉਤਪਾਦਨ ਨੂੰ ਲਗਭਗ 10 ਗੁਣਾ ਵਧਾਉਣਾ ਹੈ। ਸਰਕਾਰ ਨੇ ਕੱਚੀ ਖੰਡ ਦੀ ਪ੍ਰੋਸੈਸਿੰਗ ਅਤੇ ਮਹਿਸੂਲ ਮੁਕਤ ਵਿਕਰੀ ਲਈ ਸਮੇਂ ਸੀਮਾ 'ਚ ਬਦਲਾਅ ਕੀਤਾ ਹੈ। ਦਰਾਮਦਕਾਰਾਂ ਨੂੰ ਕੱਚੀ ਖੰਡ ਨੂੰ ਚਿੱਟੀ ਖੰਡ ਵਿੱਚ ਬਦਲਣ ਅਤੇ ਖਰੀਦ ਦੀ ਤਰੀਕ ਤੋਂ ਵੱਧ 2 ਮਹੀਨਿਆਂ ਅੰਦਰ ਘਰੇਲੂ ਬਾਜ਼ਾਰ ਵਿੱਚ ਵੇਚਣਾ ਹੋਵੇਗਾ। ਪਹਿਲਾਂ ਇਹ ਸਮੇਂ ਸੀਮਾ 31 ਅਕਤੂਬਰ ਲਈ ਨਿਰਧਾਰਿਤ ਕੀਤੀ ਗਈ ਸੀ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਅਗਸਤ ਦੇ ਸ਼ੁਰੂ ਵਿੱਚ ਨੋਟੀਫਾਈ ਕੀਤੇ ਗਏ ਸਬੰਧਤ ਨਿਯਮਾਂ ਵਿੱਚ ਸੋਧ ਕੀਤੀ ਹੈ। ਇਹ ਫੈਸਲਾ ਅਗਸਤ ਅਤੇ ਨਵੰਬਰ ਵਿਚਕਾਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ABBP ਦੇ ਵਰਕਰਾਂ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ਾਹ ਨੇ ਕਿਹਾ ਹੈ ਕਿ ਲਗਾਤਾਰ 2 ਸਾਲ ਜਿੱਤ ਰਾਸ਼ਟਰ ਪਹਿਲਾਂ ਦੀ ਵਿਚਾਰਧਾਰਾ ਵਿੱਚ ਨੌਜਵਾਨਾਂ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ABBP ਦੇ ਵਰਕਰ ਵਿਦਿਆਰਥੀਆਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਦੇ ਰਹਿਣਗੇ ਅਤੇ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਦੀ ਮਜ਼ਬੂਤੀ ਨਾਲ ਪਾਲਣਾ ਕਰਨਗੇ। ਆਕਾਸ਼ਵਾਣੀ FM ਗੋਲਡ ਦੀ ਅੱਜ 5ਵੀਂ ਵਰੇਗੰਢ ਹੈ। ਇਹ ਚੈਨਲ 1 ਸਤੰਬਰ 2001 ਨੂੰ ਸ਼ੁਰੂ ਹੋਇਆ ਸੀ। ਇਸ ਨੂੰ AIR FM ਗੋਲਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। FM ਗੋਲਡ 'ਤੇ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਦੇ ਕਈ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੀਆਂ ਆਗਾਮੀ ਯੋਜਨਾਵਾਂ ਅਤੇ ਕੰਮਾਂ ਦੀ ਸਮੀਖਿਆ ਕੀਤੀ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ ਉਨ੍ਹਾਂ ਨੇ ਸਕੂਲੀ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ, ਪਹੁੰਚਯੋਗ ਅਤੇ ਨਤੀਜਾ ਮੁਖੀ ਬਣਾਉਣ ਲਈ ਇੱਕ ਕਾਰਜ ਯੋਜਨਾ 'ਤੇ ਚਰਚਾ ਕੀਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਮਜ਼ਬੂਤ ਕਰਨਾ, ਸਿੱਖਿਆ ਵਿੱਚ ਤਕਨਾਲੋਜੀ ਦੀ ਵਰਤੋਂ ਨੂੰ ਵਧਾਉਣਾ ਅਤੇ ਹਰੇਕ ਬੱਚੇ ਲਈ ਸਿੱਖਣ ਦਾ ਬਿਹਤਰ ਮਾਹੌਲ ਬਣਾਉਣਾ ਜ਼ਰੂਰੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ 26ਵੇਂ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਬਾਰੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ 7.8 ਫੀਸਦੀ ਦੀ ਆਰਥਿਕ ਵਿਕਾਸ ਦਰ 140 ਕਰੋੜ ਦੇਸ਼ ਵਾਸੀਆਂ ਦੀ ਸਖ਼ਤ ਮਿਹਨਤ